0: ਜੋ ਕਿ ਆਪਣੀ ਬੇਟੀਆਂ ਨਾਲ ਅੱਗੇ ਪੜ੍ਹਾਉਣ ਰੋ ਕੰਮ ਕਰਿਆ, ਜਿਵੇਂ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਤੋਂ ਵਾ ਵੀ ਆਪਣੇ ਜੋ ਕਿ ਬੇਟੀਆਂ ਨਾਲ ਅੱਗੇ ਪੜ੍ਹਾਉਣ
1: ਸਿੱਖਿਆ ਸੋ ਜ਼ਰੂਰੀ ਮੁੱਖ ਧਾਰਾ ਸੋ ਜੋੜਨ ਦੇ ਖਾਤਰ,
0: ਔਰ ਜੋ ਕਿ ਦੂਸਰੀ ਹੈ ਰਾਸ਼ਟਰੀ ਸਾਧਨ ਸਹਿ ਯੋਗਤਾ ਛਤਰਵਰਤੀ ਹੈ, ਤੋ ਵੈਸੋ ਵੀ ਆਪਾਂ ਬੇਟੀਆਂ ਨਾਲ ਅੱਗੇ ਵਧਾ ਸਕਾਂ, ਔਰ ਜੋ ਕਿ CBSE ਉਡਾਨ ਯੋਜਨਾ ਹੈ ਵੈਸੋ ਵੀ ਆਪਾਂ ਬੇਟੀਆਂ ਨੇ ਸਿੱਖਿਆ ਸੋ ਜੋੜ ਅੱਗੇ ਵਧਾਉਣ ਰੋ ਕੰਮ ਕਰਾਂ। ਪਰ ਰਾਕੇਸ਼ ਭਾਈ ਮਾਰਾ ਇਹ ਤੋ ਯੋਜਨਾ ਤੋ ਸਗਲੀ ਸਮਝ ਮੈਂ ਆ ਗਈ, ਬੇਟੀਆਂ ਰੋ ਮਾਨਸਿਕ ਵਿਕਾਸ ਤੋ ਹੋਣੀ ਚਾਹੀਦੀ ਹੈ, ਪਰ ਮਾਰੀ ਸੋਚ ਇੱਕ ਔਰ ਵੀ ਹੈ ਕਿ ਵੀ ਆਪਣੀ ਬੇਟੀਆਂ ਸਰੀਰਕ ਰੂਪ ਸੋ ਵੀ ਬੇਟਾ ਸੋ ਕਮ ਕੋਨੀ, ਹਰ ਤਰੀਕੇ ਸੋ ਹਰ ਖੇਲ ਰਮਾਈ ਕੰਧੋ ਸੋ ਕੰਧੋ ਲੜਕ ਲਗਾਰ ਅੱਗੇ ਵਧਣ ਲੱਗ ਰਹੀ ਹੈ, ਔਰ ਹਰ ਖੇਲ ਮੈਂ ਆਪਣੇ ਦੇਸ਼ ਰੋ ਆਪਣੇ ਸਮਾਜ ਰੋ ਨਾਮ ਵੀ ਉੱਚੋ ਕਰਨ ਲੱਗ ਰਹੀ ਹੈ, ਤਾਂ ਆਪਾਂ ਉਹਨਾਂ ਨੂੰ ਖੇਲ ਕੂਦ ਮੈਂ ਵੀ ਬਰਾਬਰ ਸਹਿਭਾਗੀਤਾ ਕਰਾਵਾਂ ਔਰ ਅੱਗੇ ਵਧਣ ਰੋ।
1: ਕੋਈ ਵੀ ਟੱਬਰ ਉਹ ਸਰਵਾਂਗੀਣ ਵਿਕਾਸ ਜਦ ਹੋਏਲਾ ਜਬ ਉਹ ਸਰੀਰਕ ਰੂਪ ਸੋ ਮਾਨਸਿਕ ਰੂਪ ਸੋ ਮਜ਼ਬੂਤ ਹੋ ਸੀ ਨਹੀਂ, ਜਨ ਆਪਾਂ ਕਹਿ ਸਕਾਂ ਬਾਲਿਕਾ ਰਹੋ ਜਾਂ ਬਾਲਕ ਰਹੋ ਸਰਵਾਂਗੀਣ ਵਿਕਾਸ
0: ਹੋਇਆ। ਰਾਕੇਸ਼ ਭਾਈ ਥੇ ਜੀ ਬਾਤ ਕਹੀ ਹੋਣੀ ਕਿ ਬਈ ਸਰੀਰਕ ਔਰ ਮਾਨਸਿਕ ਰੂਪ ਸੋ ਵਿਕਾਸ ਹੋਇਆ ਜਦ ਟਾਬਰ ਰੋ ਵਿਕਾਸ ਹੋਇਆ, ਤਾਂ ਵਾ ਕੀ ਬਾਤ ਹੈ, ਵਾ ਆਪਾਂ ਨੇ ਘਰਾਂ ਸੋ ਹੀ ਧਿਆਨ ਰੱਖਣੀ ਹੈ ਸਭ ਤੋਂ ਪਹਿਲਾਂ, ਕਿ ਵੀ ਜੇਕੋ ਛੋਰ ਔਰ ਛੋਰੀ ਮੈਂ ਆਪਾਂ ਖਾਣ ਪੀਣ ਮੈਂ ਭੇਦਭਾਵ ਕਰ ਦੇਵਾਂ ਕਈ ਵਾਰ, ਤਾਂ ਮੈਂ ਬਿਲਕੁਲ ਹਟਾਉਣਾ ਹੈ ਔਰ ਆਪਾਂ ਨੇ ਇਹ ਦੇਖਣਾ ਹੈ ਕਿ ਵੀ ਆਪਣਾ ਟਾਬਰ ਜਾਂ ਦੋਨੋਂ ਬਰਾਬਰ ਹੈ
1: ਔਰ ਕਠੀ ਆਪਾਂ ਨੇ ਚਿੱਤਰ ਮੈਂ ਅੱਗੇ ਔਰ ਕਠੀ ਆਪਾਂ ਨੇ ਭੇਦਭਾਵ ਹੋਣ ਤੋਂ ਦਿਖਿਆ ਨਹੀਂ, ਤਾਂ ਬਟ ਆਪਾਂ ਨੇ ਟੋਕਣਾ ਹੈ,
0: ਟੋਕਣਾ
1: ਵੀ ਉਹ ਇਹ ਨਾ ਕਰੋ ਪਰਿਵਾਰ ਮੈਂ ਹੋ ਚਾਹੇ ਰਿਸ਼ਤੇਦਾਰ ਮੈਂ ਹੋ ਔਰ ਸਿਸਾ ਮੈਂ ਪੜੋਸ ਮੈਂ ਹੋ।
0: ਜੋ ਕਿ ਸੁਤੰਤਰਤਾ ਹੈ ਵਾ ਆਪਾਂ ਨੇ ਛੋਰੇ ਨੇ ਔਰ ਛੋਰੀ ਨੇ ਬਰਾਬਰ ਦੇਣੀ ਹੈ, ਪਰ ਜੋ ਕਿ ਆਪਾਂ ਕਹਿ ਸਕਾਂ ਕਿ ਨਜਾਇਜ਼ ਸੁਤੰਤਰਤਾ ਹੈ, ਤਾਂ ਆਪਾਂ ਦੋਨੋਂ ਆਪੇ ਪਾਬੰਦੀ ਵੀ ਲਗਾਉਣੀ ਹੈ।
1: ਸਹੀ ਬਾਤ ਹੈ, ਸਹੀ ਬਾਤ ਹੈ। ਫੂਟਰੀ ਬਾਤ ਕਰੀ ਸਾ ਔਰ ਅਬ ਇੱਕ ਫੂਟਰੋ ਸੋ ਗੀਤ ਸੁਣਾ ਦਿਓ,
0: ਤੋ ਸੁਣਾ ਸਾ ਮਿੱਠੋ ਸੋ ਲੋਕ ਗੀਤ।